0: ਜੀ ਮੈਂ ਹਾਂ ਹਰਭਜਨ ਮਾਨ।
1: ਹਰਭਜਨ ਮਾਨ
0: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM
1: ਜੀਓ ਬਿੰਦਾਸ।
2: ਆਲਿਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।

0: ਗੱਲ ਆ ਤਾਂ ਜੀ ਸਪੈਸ਼ਲ ਫਾਰ ਦਿਸ ਆਵਰ
1: ਮੈਂ ਵੀ ਨਾਚੂ ਮਨਾਉ ਸੋਹਣੇ ਯਾਰ ਕੋ ਚਲੂ ਮੈਂ ਤੇਰੀ ਰਾਹ ਲਿਆ
0: ਦਿਸ ਵਨਸ ਜਸਟ ਬਿਕੋਜ਼ ਆਈ ਲਵ ਦਿਸ ਟ੍ਰੈਕ ਵੈਲ ਅਭੀ ਵਕਤ ਹੋ ਗਿਆ ਹੈ ਮੂਵੀ ਟਿਕਟਸ ਦੇਣੇ ਕਾ ਜੀ ਹਾਂ ਦ੍ਰਿਸ਼ਯਮ ਦੀ ਕੰਕਲੂਜਨ ਜੋ ਆ ਰਹੀ ਹੈ ਇਸ ਵੀਕਐਂਡ ਔਰ 3 ਅਕਟੂਬਰ ਸੈਟਰਡੇ ਕੋ ਹਮ ਸਾਥ ਮੇਂ ਦੇਖੇਂਗੇ ਦੁਪਹਿਰ 2 ਵਜੇ ਉਸਕੇ ਲਈ ਅਗਰ ਆਪ ਟਿਕਟਸ ਜੀਤਣਾ ਚਾਹਤੇ ਹੈ ਤੋ ਸੁਣੀਏ ਮੇਰਾ ਸਵਾਲ ਮੈਂ ਇੱਕ ਡਾਇਲੋਗ ਸੁਣਾਨੇ ਵਾਲੀ ਹੂੰ ਆਪਕੋ ਅਜੇ ਦੇਵਗਨ ਕੀ ਹੀ ਮੂਵੀ ਕਾ ਡਾਇਲੋਗ ਹੈ ਪਰ ਕੌਨ ਸੀ ਮੂਵੀ ਕਾ ਹੈ ਯੇ ਆਪਨੇ ਮੁਝੇ ਬਤਾਨਾ ਹੈ
2: ਬਗਲ ਮੇਂ ਛੋਰਾ ਔਰ ਸ਼ਹਿਰ ਮੇਂ ਢਿੰਡੋਰਾ ਬੋਏ ਅੰਡਰ ਰੈਂਪੇਟ ਐਂਡ ਹਾਈਪਰ ਸਿਟੀ ਨੋਇਸ ਪੋਲਿਊਸ਼ਨ
0: ਜੀ ਇਤਨੀ ਕ੍ਰੇਜ਼ੀ ਇੰਗਲਿਸ਼ ਕੌਨ ਸੀ ਮੂਵੀ ਮੈਂ ਬੋਲੀ ਥੀ ਅਜੇ ਦੇਵਗਨ ਸਾਹਿਬ ਨੇ ਯੇ ਆਪਨੇ ਮੁਝੇ ਬਤਾਨਾ ਹੈ
2: ਬਗਲ ਮੇਂ ਛੋਰਾ ਔਰ ਸ਼ਹਿਰ ਮੇਂ ਢਿੰਡੋਰਾ ਬੋਏ ਅੰਡਰ ਰੈਂਪੇਟ ਐਂਡ ਹਾਈਪਰ ਸਿਟੀ ਨੋਇਸ ਪੋਲਿਊਸ਼ਨ
0: 3311106 3 ਪਰ ਬਤਾਏ ਜਾਂ ਫਿਰ ਕਾਲ ਕਰਦੇ 4444106 3 ਪਰ ਦਿਸ ਮੂਵੀ ਇਜ਼ ਬੀਂਗ ਡਿਸਟ੍ਰੀਬਿਊਟਡ ਬਾਈ ਫਿਲਮ ਮਾਸਟਰ UAE ਜੋ ਕਿ ਹਮ ਦੇਖਣੇ ਵਾਲੇ ਹੈ 3 ਅਕਟੂਬਰ ਸੈਟਰਡੇ ਕੋ ਦੁਪਹਿਰ 2 ਵਜੇ ਕਹਾਂ ਪਰ ਵੋ ਆਪਕੋ ਬਾਅਦ ਮੇਂ ਪਤਾ ਚਲੇਗਾ ਫਿਲਹਾਲ ਆਪ ਜਵਾਬ ਦੀਜੀਏ ਕਿ ਕੌਨ ਸੀ ਮੂਵੀ ਕਾ ਡਾਇਲੋਗ ਅਭੀ ਮੈਨੇ ਪਲੇ ਕੀਆ ਹੈ ਔਰ ਸੁਣਤੇ ਰਹੀਏ ਰੇਡੀਓ ਆਲਿਵ ਜੀਓ ਬਿੰਦਾਸ
3: ਸਾਵਰੀਆ ਕਾ ਵੋ ਟਾਵਲ ਡ੍ਰੋਪਿੰਗ ਇਨੋਸੈਂਟ ਬੋਏ ਹੋ
4: ਜਬ ਸੇ ਤੇਰੇ ਨੈਨਾ
3: ਯਾ ਐਨੀਮਲ ਕਾ ਵੋ ਖਤਰਨਾਕ ਅਵਤਾਰ
5: ਸੁਣਾਈ ਦੇ ਰਹਾ ਹੈ ਬੇਰਾ ਨਹੀਂ ਹੂੰ ਮੈਂ
3: ਜਿਸ ਬੰਦੇ ਨੇ ਹਮਾਰੇ ਦਿਲੋਂ ਪਰ ਔਰ ਪਲੇਲਿਸਟ ਪਰ ਹਮੇਸ਼ਾ ਰਾਜ ਕੀਆ ਹੈ ਉਸੀ ਰੌਕ ਸਟਾਰ ਕੋ ਰੇਡੀਓ ਆਲਿਵ ਵਿਸ਼ ਕਰਤਾ ਹੈ ਹੈਪੀ ਬਰਥਡੇ

0: ਵਿਦਾ ਦੀ ਗੱਲ ਜਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਐਂਡ ਹਮ ਖੇਲ ਰਹੇ ਹੈ ਇੱਕ ਕੰਟੈਸਟ ਜਿਸ ਮੇ ਆਪ ਮੂਵੀ ਟਿਕਟ ਜੀਤ ਰਹੇ ਹੋ ਜੀ ਹਾਂ ਦ੍ਰਿਸ਼ਯਮ 3 ਜੋ ਹੈ ਵੋ ਫਿਲਮ ਹਮ ਹਮਾਰੇ ਲੱਕੀ ਲਿਸਨਰਸ ਕੇ ਸਾਥ ਦੇਖਣੇ ਵਾਲੇ ਹੈ ਫੁੱਲ ਥੀਏਟਰ ਹਮਾਰੇ ਲਿਸਨਰਸ ਕੇ ਸਾਥ ਬੁੱਕ ਕਰਕੇ ਓਕੇ ਸੋ ਯੇ 3rd October ਕੋ ਦੁਪਹਿਰ ਕੋ 2 ਵਜੇ ਮੂਵੀ ਹੋਣੇ ਵਾਲੀ ਹੈ ਮੇਕ ਸ਼ੋਰ ਕਿ ਆਪ ਸੈਟਰਡੇ ਕੋ ਦੁਪਹਿਰ 2 ਵਜੇ ਫ੍ਰੀ ਰਹੇ ਮੂਵੀ ਦੇਖਣੇ ਕੇ ਲੀਏ ਕੋਈ ਐਕਸਕਿਊਜ਼ ਨਹੀਂ ਚਲੇਗਾ ਅਗਰ ਆਪ ਪਾਰਟੀਸਿਪੇਟ ਕਰ ਰਹੇ ਹੈ ਤੋ ਸੋ ਆਪਕੇ ਲੀਏ ਫਿਲਮ ਮਾਸਟਰ UAE ਲੇਕਰ ਆਏ ਹੈ ਦ੍ਰਿਸ਼ਯਮ 3 ਸੋ ਮੈਨੇ ਆਪਸੇ ਪੁੱਛਾ ਥਾ ਕਿ ਆਪ ਮੁਝੇ ਕੋਈ ਰੀਜ਼ਨ ਦੀਜੀਏ ਕਿ ਆਪ ਕੋ ਯੇ ਯੂ نو ਕਪਲ ਮੂਵੀ ਟਿਕਟ ਕਿਉਂ ਮਿਲਣੀ ਚਾਹੀਏ
1: ਹਾਈ ਸਿਮਰਨ ਸਿਸ ਸਾਰਾ ਹੇਅਰ
0: ਹਾਈ ਸਾਰਾ
1: ਆਈ ਰੀਲੀ ਮਿਸ ਯੂ ਹਾਊ ਆਰ ਯੂ
0: ਆਈ ਏਮ ਗੁੱਡ ਥੈਂਕ ਯੂ
1: ਐਂਡ ਆਈ ਥਿੰਕ ਰਿਗਾਰਡਿੰਗ ਕੰਟੈਸਟ ਆਈ ਥਿੰਕ ਆਈ ਨੀਡ ਇਟ ਬਿਕੋਜ਼ ਆਈ ਵਾਂਟ ਟੂ ਸਪੈਂਡ ਸਮ ਟਾਈਮ ਵਿਦ ਮਾਈ ਹਸਬੈਂਡ ਟੂ ਇੰਜੋਏ ਵਿਦ ਹਿਮ ਐਂਡ ਬਿਕੋਜ਼ ਵੀ ਆਰ ਰੀਲੀ ਬਿਜ਼ੀ ਵਿਦ ਦ ਵਰਕ ਐਂਡ ਆਲ ਵਿਦ ਦ ਕਿਡਸ ਸੋ ਟੂ ਰਿਫਰੈਸ਼ ਯੂਅਰ ਮਾਈਂਡ
0: ਥੈਂਕ ਯੂ ਸੋ ਮਚ ਸਾਰਾ ਵਧਾਈਆਂ ਮਿਠਾਈਆਂ ਦੇ ਬਹੁਤ ਸਾਰੇ ਪਟਾਕੇ ਸਾਰਾ ਮਾਈ ਬਹੁਤ ਹੀ ਪਿਆਰੀ ਲਿਸਨਰ ਹੈ ਔਰ ਇੱਕ ਵਾਰ ਮੇਰਾ ਮੌਕਾ ਲਗਾ ਥਾ ਉਨਕੇ ਘਰ ਪੇ ਜਾਣੇ ਕਾ ਔਰ ਜਿਸ ਤਰੀਕੇ ਸੇ ਉਨ੍ਹੋਂਨੇ ਖਾਤਰਦਾਰੀ ਕੀ ਹੈ ਭਾਈ ਸਾਹਿਬ ਆਪ ਲੋਗ ਨਾ ਬਵਾਲ ਹੋ ਆਪ ਲੋਗ ਕਮਾਲ ਹੋ ਯਾਰ ਜਬ ਵੀ ਆਪ ਸਭਸੇ ਯੂ ਨੋ ਇਨ ਆਪ ਮੇ ਸੇ ਕਿਸੀ ਸੇ ਵੀ ਮਿਲਣੇ ਕਾ ਮੌਕਾ ਮਿਲਤਾ ਹੈ ਆਪ ਲੋਗ ਕਿਤਨੇ ਵੈਲਕਮ ਹੀ ਹੋਂਗੇ ਯਾਰ ਕਿਤਨੇ ਪਿਆਰੇ ਹੋ ਯਾਰ ਆਪ ਲੋਗ ਥੈਂਕ ਯੂ ਸੋ ਮਚ ਸੁਣਦੇ ਰਹੀਏ ਰੇਡੀਓ ਓਲਿਵ ਗੋਰ ਕੇ ਦਰੀਏ ਜੀ ਓ ਬਿੰਦਾਸ ਰੇਡੀਓ ਓਲਿਵ